0: ऐसे बचपन से ही एक लड़के को कैसे कार देते हैं कि खेलो इसके साथ, तो लड़कियों को क्या देते हैं? डॉल।
1: แต่ภูมิใจในหน้าที่นี้คือแบบเราได้รับส่งคนให้ถึงจุดหมายปลายทาง vì cô phụ nữ thì cô không chạy đêm thế แบบว่าพอลาถึงป้ายบุ๊กบุ๊กผู้หญิงขับไม่ไป
2: với cái việc lái xe này nó làm chủ động cho mình tự do này
3: การใช้รถไฟ